0: हजारों दिलों की धड़कन, आप सुन रहे हैं रेडियो हम वतन।
1: बिस्मिल्लाहिर्रहमानिर्रहीम। सामेईन और नाज़रीन, आपको खुश आमदीद। बाबे फूके दियाँ फूका, बाबा फूका उर्फ डैनिश स्टूडियो में तशरीफ़ रखते हैं। ये तलक रखते हैं चिट्टेपुरे से। जिन नाज़रीन को चिट्टापुरा नहीं पता, तो वो चिट्टापुरा डेनमार्क में ढूंढें कि वो कहाँ पे है चिट्टापुरा। तो सामेईन और नाज़रीन, आपका मेज़बान मैं रज़ा मुस्तफ़ा, और मेरे साथ स्टूडियो में बाबा फूका तशरीफ़ रखते हैं। आज का शो लेके आपकी खिदमत में हाज़िर हैं। उम्मीद करते हैं कि आपका हफ्ता जो है अच्छा गुजरा होगा, और इंशाल्लाह आने वाला हफ्ता जो है उससे भी अच्छा गुजरेगा, क्योंकि हुण बाबा फूका आ गया। बाबा फूके ने ऐसियां फूकां मारनियां ने, ते अज बाबे फूके नूं फूका मरवा के ना मैं थका देना अज।
2: अल्लाह खैर करे इंशाल्लाह।
1: जी अस्सलाम वालेकुम बाबा फूका।
2: वालेकुम सलाम नाज़रीन सामाईन, हमारे चवलों से जख्मी होने वाले लवाहिकीन, और एंड में शरीन मुरसलीन, सबको सलाम।
1: वालेकुम सलाम। वालेकुम सलाम।
2: क्या हाल, ठीक हैं आप?
1: बाबा फूका अल्लाह का शुक्र है, हम तो बिल्कुल ठीक ठाक हैं। आप सुनाएं, आप कैसे हैं?
2: शुक्र अल्लाह का करम, अल्हम्दुलिल्लाह अल्हम्दुलिल्लाह।
1: कारोबार ठीक ठाक है?
2: कारोबार ज़बरदस्त, नो कंप्लेंट्स, नो डिमांड्स।
1: कोई तरक्कियाँ शरक्कियाँ हुई हैं?
2: तरक्कियाँ लगियाँ बहुत तरक्की।
1: बाबा फूका, मैंने सुना है कि आप गोरों के मुल्क से भी हो गए हैं।
2: हाँ जी, मैं वलैद गया था, सही बात है। उधर भी जा के नजर आ, दो तीन बंदे सेट करने थे।
1: अच्छा।
2: उतरा फूका मारनिया सन, लेकिन वो एंड मैनू फूका मार गई, मैं वापस आ गया।
1: फूके मार के जहाज में बिठा के घर भेज दिए?
2: हाँ जी भाई, उधर उधर हमारे से भी बड़े पीर बैठे हुए हैं। वो दरअसल वहाँ जाके पता चला कि वहाँ जो है ना चवले मारने वाली चार जनरेशन हमारे से आगे हैं, इसलिए मैं वापस आ गया।
1: तो अड़ी जगह नहीं बनी?
2: नहीं, उन्होंने कहा था आगे ऑलरेडी बहुत चवल ने, एक और की कमी नहीं, जाओ वापस।
1: एक और की जगह नहीं है?
2: नोप, वापस।
1: लेकिन बाबा फूका, मुझे खुशी हुई है कि आप वापस आ गए, क्योंकि अभी यहाँ ना डेनमार्क में
2: कम चवल है।
1: बाबा फूका जरूरत है हमें,
2: अभी है।
1: तो इंशाल्लाह जैसे जैसे जो है वो कारोबार बढ़ेगा,
2: जैसे जैसे चवल बढ़ेंगे हमारी जगह कम हो जाएगी, ये बात है ना।
1: नहीं, हम कारोबार बढ़ाएंगे ना,
2: तो
1: आइडिया दे रहे हैं।
2: चलो हम अपनी चवल कम्युनिटी खोलते हैं, देखते हैं उसमें क्या कोई बंदे बिठाते हैं, चवल पैनल बनाते हैं।
1: बाबा फूका जी।
2: जी सर,
1: दो हफ्ते पहले हमने शो किया था।
2: बिल्कुल किया था,
1: और लोगों का काफी फीडबैक जो है वो आना शुरू हुआ है,
2: चले अल्लाह ताला खैर करे,
1: और उन तमाम लोगों का जो है शुक्रिया, जो हमें अपने जो है वो क्या कहते हैं उसका, अपनी राय से भी जो है वो गाइड करते हैं, अपना मशवरे भी देते हैं, और सराहते भी हैं। ज़्यादा लोग जो हैं वो सराहने वालों में से हैं, जो कहते हैं कि बाबे फूके दियाँ फूका जो है उसकी अशद ज़रूरत थी, कि हम लोग जो है ना वो कुछ ज़्यादा ही रोज़मर्रा की दिनों में जो है ना डिप्रेस हो जाते हैं।
2: बिल्कुल हो जाते।
1: तो ये है कि थोड़ा सा हल्का फुल्का माहौल हो जिसमें हम बैठ के हंसा मजाक कर लें,
2: होना चाहिए, हंस लें। शुक्रिया जी उन लोगों का।
1: तो उन तमाम समय नाजरीन का जो है वो शुक्रिया, खा वो डेनमार्क में रहते हों या दुनिया के किसी भी कोने में। तो ये तो हो गया बाबा फूका, थोड़ा सा लोगों का कि लोग जो है वो रिस्पांस कैसे करते हैं।
2: अल्हम्दुलिल्लाह।
1: अगर आप भी प्रोग्राम सुन रहे हैं और कोई अपनी राय देना चाहते हों, या कोई बाबे फूके से फूक मरवाना चाहते हों, तो टेलीफोन नंबर है 3321-2984-3321-2984, या फिर आप हमारे जो है वो नई दुनिया की फेसबुक पे जाएं, और नई दुनिया का जो लोगो है ना वो सुआ सा है, सुरख है, तो उस पे लिखा है नई दुनिया, उस पे जाएं, और वहाँ पे जाके बाबे फूके की आपको फोटो नज़र आएगी पूरी स्क्रीन पे।
2: हाँ हाँ हाँ, बाबा सेलिब्रिटी बन गया यार।
1: बाबा माशाल्लाह, अल्लाह ताला आपको तरक्कियाँ दे।
2: आमीन।
1: ये बाबा फूका, वो आप हमेशा जो है वो शवारमा मंगते थे, तो कोई लभ्या भी आज?
2: कितने लभ्या यार, मैं तो आज भी रोज़ा रख के आया इस उम्मीद कि कोई शवारमा दे देगा।
1: अच्छा, शवारमे के लिए नंबर जो है ना वो है 2181-3633, उस पर जो है ना आप मोबाइल पे कर सकते हैं, या वो अब तो नॉर्वे की भी एक कंपनी थी
2: विप्स,
1: विप्स जड़ी है ना वो मक्खी भी होती है
2: इतने। यस, डंग जाऊ
1: पूंड
2: पूंड्स
1: तो वो आप कर सकते हैं, तो जैसे ही मिलेंगे ना तो वो
2: नहीं, ये नहीं देंगे, तीन चार शो हो गए पीरो मांग रहे हैं, नहीं मिला अभी तक, आज भी नहीं लगना रखता, आज भी थोड़ी भुखे ही जाओगे,
1: भुखे जाओगे
2: लगता, आज भी भुखे ही जाओगे,
1: भुखिया नहीं जान देंगे, मैं ना मैं बाबा फूका आपको अपने पल्ले से खिला दूंगा।
2: नहीं नहीं नहीं नहीं नहीं नहीं तुसी, मैं तो तुसी एक ही टीम, अगर आया तो दो एक खावांगे, तो दो एक तू भुखे जावांगे,
1: भुखे तो हम भी भुखे,
2: यस
1: ओ की आदे ने भुखे नु भुखा मिलया ते दोन गश पै गई,
2: गश पै गई ऐसे सानू गश वश सब कुछ पै जाना इकट्ठे ही,
1: दो इकट्ठे क्या बात है,
2: जो मुझे सजा वो आपको फ्री में, बाय वन गेट वन फ्री,
1: बाय वन गेट वन फ्री, चले एक आ गया तो अद्धा अद्धा कर लेंगे,
2: अब बिल्कुल कर लेंगे, क्या
1: तुहाडी मोहब्बत बाबा
2: मोहब्बत,
1: अल्लाह ताला
2: कठे खाने में बरकत है, प्यार बढ़ता है,
1: आपके रिज़्क में जो है ना अल्लाह ताला बरकत डाले,
2: आमीन आमीन आमीन।
1: तो बाबा फूका जी आज का प्रोग्राम जो है वो शुरू करते हैं
2: जी सर,
1: और इसमें जो है आज हम जरा ना हल्की फुल्की सी गपशप लगाएंगे मुख्तलिफ टॉपिक्स पे, और उसमें एक तो बाबा जी हमारे जो रन मरीज थे जिनको सर्टिफिकेट चाहिए था,
2: वो कहाँ तक पहुँचा जी उनका साहब,
1: वो पिछली मरतबा भी वो गिला कर रहे थे, नाम उनका मैंने लिया था कि उनका खाता आया है, ठीक है
2: बिल्कुल,
1: तो खाते से याद आया कि अगर आप ईमेल भी करना चाहते हो ना कोई टॉपिक कोई इस तरह की चीज़, तो उसके लिए हमारा ईमेल एड्रेस है radio@hamwatan.dk, उस पर आप हमें जो है वो अपने भेज सकते हैं। अच्छा वो जो रन मरीज है ना, ना रन मरीज नहीं है अभी, वो
2: अभी सर्टिफिकेट चार है इस चीज
1: होने वाला
2: आने वाला,
1: वो उसकी जिन्होंने अभी हमारे प्रोग्राम फॉलो करने शुरू किए हैं उनको बताते चलें कि वो थे जनाब, उन्होंने उस दिन फ़ोन किया था पहली मरतबा और मुझे कहते हैं कि मैं हमारे लिए बाबा फूका साहब से फूक मरवाएं कि हमें जो है ना वो रन मरीदी का सर्टिफिकेट मिले, यानी कि शादी हो जाए, वो काम शाम कुछ भी नहीं करते थे, तालीम भी उनकी पूरी सी थी, तो उनकी जो माँ बाप थे वो समझते थे कि अगर इसकी शादी करा दी तो शायद जब बीवी आएगी तो ये सुधर जाएगा, तो
2: बिल्कुल
1: उसमें फिर हमारा ये था कि आप किसी और बच्ची की गरीब की क्यों ज़िंदगी ख़राब करेंगे,
2: बिल्कुल
1: अपने बच्चे को सुधारने के लिए। तो अब जनाब वो उन्होंने हमारी वो मशवरे सुने बातें सुनी, तो अब वो थोड़ा सा राय रास्त पे आ गए, तालीम तो खैर उसने हासिल नहीं की क्योंकि शॉर्ट टाइम में इतना तो नहीं होता, लेकिन अलबत्ता उसने काम ढूंढ लिया है।
2: इंसान की पहचान पीरो इल्म से नहीं अदब से होती है,
1: अदब से होती है बेशक। तो जनाब उसने गल बड़ी गहरी की जी, मैं हूँ समझ आई,
2: स्लो पी रू ना तुसी, तुहाडा इंटरनेट स्लो है,
1: एक बारी फिर
2: जी
1: क्या फरमाया आपने पहले?
2: मैंने फरमाया इंसान की पहचान इल्म से नहीं अदब से होती है,
1: अदब से होती है,
2: और तो ये इस रन मरीद को हम अदब ही सिखा रहे हैं,
1: कहते हैं इल्म पढ़िया पर अदब ना सिखिया, की कीता तू इल्म पढ़ के हु।
2: तो क्यों कितरे तटका हु ना हो जाए थे तो क्यों।
1: अच्छा तो वो अब जनाब उनको काम मिल गया, और जब काम मिला है तो वो कहते हैं जनाब अब जो है ना वो
2: काम मिल गया है
1: जी, काम मिल गया,
2: फिर फूका दा असर होया कि नहीं?
1: बिल्कुल हुआ, मैंने कहा ना कि उन्होंने
2: तरक्की हो रही है,
1: तो अब जनाब उन्होंने कहा मुझे काम मिल गया, तो मेरे घर वाले जो है ना वो रिश्ता देख रहे हैं,
2: वाले तो काम मिल गया पहले रिश्ता
1: देखे स्टार्ट तो हो गया ना, वो रिश्ता भाजन देख अभी देखना शुरू किया है, तो
2: हाँ ये तो है देखने में टाइम लगता है, लेकिन फिर भी अभी उसने ड्यूटी शुरू की है, जरा थोड़ा स्टेबल तो होने दे उसे पहले ही,
1: हो जाएगा बाबा, कौन सा रास्ते में पड़ी हर चीज़ें कि वो कल ही लड़की मिल जाएगी तो परसों
2: वही ना इतने रिश्ता है तो कम छाड़ दे, कभी बस लग गया जो हो गया हो गया,
1: नहीं मेरे ख्याल में इस तरह नहीं होता,
2: और यार हो जाता क्यों नहीं होता पीरो, तुम्हें पता ही होता है जिस टाइम आप किसी चीज़ को हासिल करने निकलते हो, आप एक स्ट्रगल करते हो, एक जद्दोजहद करते हो, सब कुछ करते हो, उस चीज़ वो चीज़ आपका टारगेट होती है, वो आपको मोटिवेट करती है, ठीक है, तो फिर जिस टाइम आप हासिल कर लेते हो फिर कहते हो बस जी मिल गया जो मिलना था, बह जाओ अपनी टंगा ते टंगा रख के, ये भी तो जरा सोचें,
1: वो आपकी बात ठीक हो सकती है लेकिन मेरे ख्याल में क्योंकि उसको ना इनकार हो गया सारी तरफों से, माँ बाप ने भी इनकार कर दी है कि जी असी तेरा ब्याह नहीं करना जितनी देर तक तू कम नहीं करना,
2: अच्छा
1: तो उसको भी पता है कि अब जो है ना वो उसकी दाल नहीं गलनी,
2: अच्छा
1: ठीक है, तो
2: केस यहाँ तक पहुंचा कि काम मिल गया है और अब रिश्ता ढूंढ रहे हैं, ਵਾਹ ਫਿਰ ਦੋ ਤਰ੍ਹਾਂ ਫੂਕਾਂ ਮਾਰਨੇ ਤੱਕ ਰਿਸ਼ਤਾ ਵੀ ਲੱਭ ਜਾਏਗਾ ਅਤੇ ਪਹਿਲੇ ਤਾਂ ਫੂਕ ਹੀ ਮਾਰਾਂਗਾ ਨਾ ਕਿ ਬੰਦਾ ਆਪਣੇ ਨਾਲ ਸਟੈਬਿਲਿਟੀ ਰਵੇ,
1: ਕੰਮ ਲੱਭ ਜਾਏ, ਟਿਕਿਆ ਰਹੇ,
2: ਟਿਕਿਆ ਰਹੇਗਾ, ਟਿਕਿਆ ਰਹੇਗਾ। ਮੈਂ ਕਹਿੰਦਾ ਉਹਦੀ ਐਲਫੀ ਲਾ ਦੇਵਾਂਗੇ ਥੱਲੇ ਉਹਦੇ,
1: ਉਹ ਐਲਫੀ ਉਸਨੇ ਹਿੱਲਣਾ ਵੀ, ਉਹ ਕੰਮ ਕੈਸੇ ਕਰੇਗਾ ਅਗਰ ਐਲਫੀ ਲਗਾ ਦੀ ਤਾਂ?
2: ਨਹੀਂ ਨਹੀਂ ਉਹ ਇਤਨੀ ਡਾਡੀ ਐਲਫੀ ਨਹੀਂ, ਬੰਦਾ ਹਿਲੂ ਜਿਤ ਕਰ ਸਕਦਾ।
1: ਅੱਛਾ
2: ਜ਼ੇਨੀ ਐਲਫੀ
1: ਤੋ ਅਬ ਜੋ ਵੋ ਥੋੜਾ ਸਾ ਲਿਖ ਰਹੇ ਹੈ ਨਾ, ਵੋ ਕਹਤੇ ਹੈ ਕਿ ਜਾਂ ਹਮ ਜਾਂ ਪੇ ਅਬ ਰਿਸ਼ਤੇ ਦੇਖ ਰਹੇ ਹੈ,
2: ਹਾਂਜੀ,
1: ਤੋ ਵੋ ਕਹਤੇ ਹੈ ਕਿ ਜੀ ਲੜਕੀਆਂ ਹੀ ਜੋ ਹੈ ਵੋ ਕੁਛ ਜ਼ਿਆਦਾ ਪੜ੍ਹੀ ਹੈ।
2: ਮਾਸ਼ਾਅੱਲਾ, ਤੋ ਇਸਮੇ ਕੋਈ ਬੁਰੀ ਬਾਤ ਨਹੀਂ?
1: ਬੁਰੀ ਬਾਤ ਉਨ ਬੇਟੀਓ ਕੇ ਲੀਏ ਨਹੀਂ ਹੈ, ਲੇਕਿਨ ਇਹ ਹਮਾਰੇ ਰਨਮਰੀ ਸਰਟੀਫਿਕੇਟ ਵਾਲੇ ਕੇ ਲੀਏ ਤੋ ਹੈ ਨਾ।
2: ਕਿਉਂ?
1: ਅਗਰ ਸਾਰੀ ਪੜ੍ਹੀ ਲਿਖੀ ਹੋਈ ਤੋ ਫਿਰ ਇਸਕੋ ਕੌਣ ਰਿਸ਼ਤਾ ਦੇਗਾ?
2: ਇਹ ਕਿਹੜਾ ਕੰਪੈਰੀਜ਼ਨ ਹੋ ਗਿਆ? ਅਭੀ ਮੈਨੇ ਕਿਆ ਕਹਾ ਥਾ
1: ਜੀ
2: ਕਿ ਇਨਸਾਨ ਕੀ ਪਹਿਚਾਨ ਇਲਮ ਸੇ ਨਹੀਂ, ਅਦਬ ਸੇ ਹੋਤੀ ਹੈ।
1: ਅਦਬ ਸੇ ਹੋਤੀ ਹੈ,
2: ਬਿਲਕੁਲ। ਤੋ ਅਗਰ ਵੋ ਅਦਬ ਹੈ, ਅੱਛਾ ਇਨਸਾਨ ਹੈ, ਤੋ ਯੇ ਜ਼ਿਆਦਾ ਜ਼ਰੂਰੀ ਹੈ ਕਿ ਪੜ੍ਹਾ ਲਿਖਾ ਹੋਣਾ ਜ਼ਰੂਰੀ ਹੈ?
1: ਨਹੀਂ, ਪਰ ਜਿਨ੍ਹਾਂ ਨੇ ਆਪਣੀ ਬੇਟੀਆਂ ਪੜ੍ਹਾਈਆਂ ਵੋ ਅਬ ਕਿਸੀ
2: ਅੱਛੀ ਬਾਤ ਨੇ ਪੜ੍ਹਾਈਆਂ, ਉਨਕੋ ਅੱਛੀ ਜੋਬਸ ਦਿਲਵਾਇਆ ਤੇ ਕਿਉਂ ਵੋ ਆਪਣਾ ਕੈਰੀਅਰ ਜਾਰੀ ਰੱਖੇ ਨਾ। ਇੱਕ ਮਿਹਨਤੀ ਮਰਦ ਕੇ ਸਾਥ ਰਹਿਣਾ ਕੋਈ ਬੁਰੀ ਬਾਤ ਤੋ ਨਹੀਂ ਹੈ, ਮਿਹਨਤ ਕਰੇ ਨਾ ਵੋ, ਮਿਹਨਤ ਅਗਰ ਕਰ ਰਿਹਾ ਔਰ ਅਗਰ ਅਦਬ।
1: ਬਾਬਾ ਜੀ ਤੁਸੀਂ ਮਿਹਨਤ ਕਿਉਂ ਨਹੀਂ ਕਰਦੇ ਯਾਰ, ਤੁਸੀਂ ਇੱਥੇ ਬਹਿ ਕੇ ਫੂਕਾਂ?
2: ਤੇ ਮੈਂ ਵੀ ਇਹ ਵੀ ਤਾਂ ਮਿਹਨਤ ਹੈ, ਕਿਤਨੀ ਗੈਸ ਆਇਆ ਹੁੰਦੀ ਮੇਰੀ, ਤੁਸੀਂ ਕਦੇ ਸੋਚਿਆ ਇਤਨੀਆਂ ਫੂਕਾਂ ਮਾਰਨਾ ਕੋਈ ਆਸਾਨ ਕੰਮ ਹੈ?
1: ਮੈਂ ਵੀ ਕਾਨ
2: ਮੈਂ ਹੱਥ ਕਿਉਂ ਆਂਦੀ, ਮੈਂ ਹੱਥ ਤੱਕ ਤੱਕ ਕੇ ਲੋਕਾਂ ਦੇ ਤੇ ਹੱਥ ਲਾ ਲਾ ਕੇ ਲੋਕਾਂ ਦੇ ਤੇ ਪਹੁੰਚਿਆ
1: ਨਾ। ਬਾਬਾ ਫੂਕਾ ਮੈਂ ਵੀ ਕਾ ਐਨੀ ਬਹੁ ਕਿਉਂ ਆਂਦੀ ਹੈ
2: ਗੈਸ? ਉਹਨੇ ਉਹ 5 ਮਿੰਟ ਦੀ ਬ੍ਰੇਕ ਚਾਹੀ, ਮੈਂ ਵੁਜ਼ੂ ਕਰਨਾ ਹਲੇ ਵੁਜ਼ੂ।
1: ਅੱਛਾ, ਤੋ ਕਹਿਣੇ ਕਾ ਮਕਸਦ ਹੈ ਕਿ ਵੋ ਪੜ੍ਹੀ ਲਿਖੀ ਬੱਚੀਆਂ ਹੈ, ਤੋ ਯਾਨੀ ਆਪ ਸਮਝਦੇ ਹੈ ਕਿ ਅਗਰ ਕੋਈ ਅੱਛਾ ਕੰਮ ਕਰਤਾ ਹੈ ਆਪਣੇ ਹੱਕ ਹਲਾਲ ਕੀ ਰੋਟੀ ਕਮਾ,
2: ਸਭ ਤੋਂ ਜ਼ਰੂਰੀ ਬਾਤ ਹੀ ਹੈ, ਅਗਰ ਉਹ ਆਪਣੀ ਮਿਹਨਤ ਕਰ ਰਿਹਾ ਹੱਕ ਹਲਾਲ ਕੀ ਕਮਾ ਰਿਹਾ, ਤੋ ਇਸਮੇ ਕਿਆ ਹੈ? ਪੜ੍ਹਾਈ ਮੈਂ ਕੁਛ ਵੀ ਮਤਲਬ ਠੀਕ ਹੈ, ਪੜ੍ਹਾਈ ਆਪਕੋ ਐਜੂਕੇਸ਼ਨ ਜੋ ਹੈ, ਇਲਮ ਜੋ ਹੈ ਵੋ ਆਪਕੋ ਇੱਕ ਵਿਜ਼ਡਮ ਦੇਤਾ ਹੈ, ਆਪਕੋ ਇੱਕ ਮਤਲਬ ਰਾਸਤੇ ਪਰ ਲਗਾ ਦੇਤਾ ਹੈ, ਕੁਛ ਚੀਜ਼ੋਂ ਕੇ ਬਾਰੇ ਮੈਂ ਆਪ ਸਮਝਾ ਦੇਤਾ ਹੈ ਕਿ ਭਾਈ ਇਹ ਦੁਨੀਆ ਕੀ ਚੀਜ਼ੇ ਐਸੇ ਚਲਤੀ ਹੈ ਯੇ ਵੋ, ਲੇਕਿਨ ਅਸਲ ਜੋ ਆਪਕੀ ਜੋ ਇਲਮ ਹੈ ਨਾ ਵੋ ਆਪਕੀ ਜ਼ਿੰਦਗੀ ਹੈ, ਵੋ ਅਦਬ ਹੈ, ਵੋ ਜੋ ਆਪਣੇ ਘਰ 'ਚ ਚੀਜ਼ੇ ਸਿੱਖੀ ਹੈ। ਆਪਕੋ ਇੱਕ ਅਗਰ ਇੱਕ ਅੱਛਾ ਮਰਦ ਮਿਲ ਰਿਹਾ ਹੈ ਜੋ ਮਿਹਨਤ ਕਰਤਾ ਹੈ ਆਪਕੇ ਸਾਥ, ਪਿਆਰ ਕਰਤਾ ਹੈ, ਮੁਹੱਬਤ ਕਰਤਾ ਹੈ, ਤੋ ਪੜ੍ਹਾਈ ਲਿਖਾਈ ਕਿੱਧਰ ਸੇ ਬੀਚ ਮੇ ਆ ਗਈ ਇਸ ਚੀਜ਼ ਕੀ?
1: ਲੇਕਿਨ ਵੋ ਹਮਾਰੇ ਮਾਸ਼ਰੇ ਮੇ ਹੈ ਨਾ ਕਿ ਲੜਕੀ ਜ਼ਿਆਦਾ ਕਮਾਤੀ ਹੈ, ਅਬ ਲੜਕਾ ਕਮ ਕਮਾਤਾ ਹੈ, ਉਹ ਜ਼ਿਆਦਾ ਪੜ੍ਹੀ ਹੈ, ਯੇ ਕਮ ਪੜ੍ਹਾ ਹੈ, ਵੋ ਜ਼ਰਾ ਸੋਹਣੀ ਚਿੱਟੀ ਹੈ, ਯੇ ਜ਼ਰਾ ਕਾਲਾ ਹੈ।
2: ਹੈ ਰਨਮੁਰੀ ਸਾਡਾ ਕਾਲਾ ਹੈ?
1: ਨਹੀਂ, ਯਾਨੀ ਮਿਸਾਲ ਦੇ ਰਹਾ ਹੂੰ।
2: ਅੱਛਾ, ਮੈਂ ਸਮਝਿਆ,
1: ਮੈਂ ਅਭੀ ਉਸਕੇ ਉਸ ਮੈਂ ਉਸਕੋ ਕਹੂੰਗਾ ਕਿ ਆਪਣੀ ਜ਼ਰਾ ਫੋਟੋ।
2: ਯਾ ਯਾ, ਕੋ ਚਿਹਰਾ ਚਿਹਰਾ ਤਕਾ ਪਤਾ ਚੱਲੇ, ਫੂਕਾ ਜਿਹੜੀਆਂ ਮਾਰ ਰਹੇ ਨੇ ਲੱਗ ਵੀ ਰਹੀਆਂ ਨੇ ਕਿ ਮੂੰਹ ਤੋਂ ਹੀ ਮੁੜ ਕੇ ਵਾਪਸ ਆ ਰਹੇ ਨੇ, ਉਹ ਵੀ ਡਰ ਰਹੀਆਂ ਨੇ ਕਿ ਓਏ ਹੋਈ ਇਤਨਾ ਕਾਲਾ ਵਾਪਸ।
1: ਅੱਛਾ, ਵੈਸੇ ਇਹ ਕਾਲਾ ਹੋਣਾ ਕੋਈ ਬੁਰੀ ਬਾਤ?
2: ਨਹੀਂ ਨਹੀਂ ਨਹੀਂ, ਮੈਂ ਵੈਸੇ ਯਾਰ ਜੋਕ ਕੀ ਹੈ ਪੀਰੋ, ਫਿਰ ਤੁਸੀਂ ਗੱਲ ਉੱਥੇ ਲੈ ਗਏ, ਕਈ ਕਈ ਚਵਲਾਂ ਨੂੰ ਸਲਿਪ ਕਰਨ ਦਿਆ ਕਰੋ, ਤੁਸੀਂ ਫੜ ਲੈਂਦੇ ਹੋ।
1: ਵੋ ਗਾਣਾ ਯਾਦ ਆ ਗਿਆ, ਉਹ ਕਾਲਾ ਸ਼ਾਹ ਕਾਲਾ
2: ਮੇਰਾ ਕਾਲਾ ਹੈ ਦਿਲਦਾਰ ਗੋਰਿਆਂ ਭਰਾ ਕਰੋ।
1: ਬਾਬਾ ਜੀ ਕੰਟਰੋਲ
2: ਕਰੋ, ਉਹ ਫਿਲਟਰ ਫਿਲਟਰ ਸੋਰੀ ਭੁੱਲ ਗਿਆ,
1: ਠੀਕ ਹੈ। ਅੱਛਾ, ਤੋ ਅਬ ਜੋ ਹੈ ਵੋ ਅੱਛਾ, ਅਗਰ ਤੋ ਆਪਕੇ ਵਾਲਦੈਨ ਸੁਣ ਰਹੇ ਹੈ ਨਾ, ਯਾ ਆਪ ਬਾਅਦ ਮੈਂ ਪ੍ਰੋਗਰਾਮ ਉਨਕੋ ਨਾ ਯੂਟਿਊਬ ਸੇ ਨਾ ਯੂਟਿਊਬ ਸੇ ਨਹੀਂ ਫੇਸਬੁੱਕ ਸੇ ਨਿਕਾਲ ਕੇ ਨਾ ਆਪ ਉਨਕੋ ਜ਼ਰੂਰ ਦਿਖਾ
2: ਦਿਖਾਏ
1: ਕਿ ਬਾਬਾ ਫੂਕਾ ਸਾਹਿਬ ਕੀ ਰਾਏ ਹੈ ਕਿ ਅਗਰ ਆਪ ਅਦਬ ਵਾਲੇ ਹੈ, ਅੱਛੇ ਹੈ, ਤੋ ਆਪ ਇੱਕ ਅੱਛੇ ਤਰੀਕੇ ਸੇ ਰਿਸ਼ਤਾ ਲੈ ਕੇ ਜਾਏ, ਤੋ ਇਹ ਬਾਬਾ ਜੀ ਯੇ ਰਿਜੈਕਟ ਜਬ ਹੋ ਜਾਤਾ ਬੰਦਾ ਤੋ ਡਿਸਾਰਡ ਨਹੀਂ ਹੋਤਾ?
2: ਹੋਤਾ ਕਿਉਂ ਨਹੀਂ ਹੋਤਾ, ਜ਼ਾਹਰੀ ਬਾਤ ਹੈ, ਲੇਕਿਨ ਬਸ ਇਸਕਾ ਮਤਲਬ ਹੈ ਇਸ ਪੇ ਇਮਾਮ ਸ਼ਾਫੀ ਕਾ ਕੋਲ ਹੈ, ਕਿ ਉਹ ਕਹਤੇ ਹੈ ਕਿ ਜੋ ਅੱਲਾਹ ਤਾਲਾ ਨੇ ਚੀਜ਼ ਆਪਕੇ ਲਈ ਲਿਖੀ ਹੈ ਨਾ, ਵੋ ਕਭੀ ਆਪਕੋ ਮਿਸ ਨਹੀਂ ਕਰੇਗੀ, ਵੋ ਆਪਕੋ ਮਿਲੇਗੀ, ਔਰ ਜੋ ਚੀਜ਼ ਆਪਕੋ ਮਿਸ ਕਰਗੀ ਇਸਕਾ ਮਤਲਬ ਹੈ ਕਿ ਵੋ ਆਪਕੇ ਨਸੀਬ ਮੇਂ ਲਿਖੀ ਨਹੀਂ ਥੀ, ਬਸ ਸਿੱਧੀ ਸੀ ਬਾਤ।
1: ਵੈਸੇ ਬੜੀ ਗਹਿਰੀ ਗੱਲ ਕੀਤੀ,
2: ਹਾਏ ਹਾਏ ਹਾਏ ਹਾਏ, ਤਾਂ ਕਿਉਂ ਕਿਧਰੇ ਖੂਹ ਮੈਂ ਵਾੜੀ ਨਾ ਜਾਵਾਂ, ਕਿਧਰੇ ਗਹਿਰਾਈ 'ਚ ਇਮਾਮ ਸ਼ਾਫੀ ਦਾ ਕੋਲ ਹੈ।
1: ਮਾਸ਼ਾਅੱਲਾ ਮਾਸ਼ਾਅੱਲਾ,
2: ਸਿੱਧੀ ਸੀ ਬਾਤ ਹੈ, ਇਹ ਵੀ ਜਾਹਿਲਪਨ ਹੈ, ਜੋ ਇਨਸਾਨ ਇਸ ਕਿਸਮ ਕੀ ਸੋਚ ਰੱਖਦੇ ਹੈ ਕਿ ਹਮਾਰੀ ਬੇਟਾ ਬਹੁਤ ਪੜ੍ਹਾ ਲਿਖਿਆ, ਪੜ੍ਹੀ ਲਿਖੀ ਬੀਵੀ ਹੋਣੀ ਚਾਹੀਏ, ਜਾਂ ਪੜ੍ਹੀ ਲਿਖੀ ਬੀ ਬੇਟੀ ਹੈ ਔਰ ਬੇਟਾ ਥੋੜ੍ਹਾ ਸਾ ਅਨਪੜ੍ਹ ਹੈ, ਤਾਂ ਇਨਕਾ ਕੋਈ ਕੰਪੈਰੀਜ਼ਨ ਨਹੀਂ ਹੈ, ਕਿਆ ਪਤਾ ਸਭ ਸੇ ਅੱਛੀ ਜ਼ਿੰਦਗੀ ਵਹੀ ਦੋਨੋਂ ਇੱਕ ਦੂਸਰੇ ਕੇ ਸਾਥ ਗੁਜ਼ਾਰੇ, ਕੁਛ ਚੇਂਜਿੰਗਸ ਇੱਕ ਦੂਸਰੇ ਮੇਂ ਹੋਣਾ, ਯਾਨੀ ਕਿ ਮਰਦ ਮੇਂ ਕੁਛ ਖਾਮੀਆਂ ਹੋਣਾ, ਔਰਤ ਮੇਂ ਕੁਛ ਖਾਮੀਆਂ ਹੋਣਾ, ਇਹ ਵੀ ਇੱਕ ਅੱਛੀ ਚੀਜ਼ ਹੈ, ਕਿਉਂਕਿ ਦੋਨੋਂ ਬਿਲਕੁਲ ਸੇਮ ਹੋਣਗੇ ਤਾਂ ਕੈਸਾ ਗੁਜ਼ਾਰਾ ਹੋਗਾ।
1: ਵੋ ਕਹਤੇ ਹੈ ਨਾ ਬੈਟਰ ਹਾਫ,
2: ਯੈਸ,
1: ਯਾਨੀ ਆਪਕਾ ਜੋ ਅੱਧਾ ਹੈ ਨਾ, ਵੋ ਕਹਤੇ ਹੈ ਵੈਸੇ ਵੀ ਜੋ ਸ਼ਾਦੀ ਹੈ ਨਾ, ਯੇ ਆਪਕਾ ਇੱਕ ਇਮਾਨ ਜੋ ਹੈ ਵੋ ਪੂਰਾ ਮੁਕੰਮਲ ਹੋ ਜਾਤਾ ਹੈ,
2: ਯੇ ਬਾਕੀ ਹਾਂ ਜੀ ਤੋ ਕਹਤੇ ਹੈ, ਇਹ ਤਾਂ ਫਿਰ ਅੱਲਾਹ ਦਾ ਗੱਲ ਹੈ ਨਾ, ਬਾਅਦ ਵਿੱਚ ਕੀ ਹੁੰਦਾ।
1: تو یہ ہے کہ چلیں آپ کی رائے جو ہے میں
2: یہ ان سے کہے جی کہ وہ ذرا کام پہ لگ گئے ہیں, ٹھیک ہے رشتہ ڈھونڈیں, اللہ تعالیٰ خیر کرے گا انشاءاللہ ان کے لیے مل جائے گا جو ان کے نصیب میں. بسم اللہ الرحمن الرحیم, ایک پھوک وجی چٹے منہ تے کالے منہ تے تے ہن جا رہی ہے جی سیدھے کم دے تھرو دے. اللہ تعالیٰ سٹیبلٹی رکھے, اللہ تعالیٰ انہوں رشتہ کوئی اچھا جہا لبے, کوئی پڑھی لکھی ان پڑھ جس طرح کی بھی ہوئے لیکن اللہ تعالیٰ میل کرا دینا تھا انشاءاللہ. بسم اللہ.
1: لو جی بھائی رن مریض سرٹیفکیٹ والے یہ
2: حوصلہ رکھ
1: سے پھونک مار دی ہے, تو ان کا اکاؤنٹ نمبر بھی جو ہے آپ کو بتاتے ہیں 2181-36-33. اس میں ایک شورما جو ہے وہ تقریباً 50 کروڑ کا آج کل مل رہا ہے. تو بابے پھوکے کے اسسٹنٹ بھی ہیں ایک رضا مصطفیٰ, یعنی کہ 50 اور 50 تو ہو گئے.
2: سو
1: تو 100 کروڑ
2: اتنا ایک دو انسان ڈونیٹ کر سکتا ہے.
1: یہ ویسے 100 کروڑ پاکستانی روپیے کتنے بندے اگر پاکستان سے کسی نے بھیجنے ہو تو
2: 4000 نہیں بنتا,
1: 4500 کر لو.
2: تو ہاں 4500 کر لو. نہیں ویسے پاکستانی روپیہ 41 دن ہی آیا ہے.
1: یہ اگر ہمارے کسی سامعین کو ریٹ پتہ ہے نا تو وہ ہمیں بتا دیں جی.
2: ہاں کسی نہ کسی بندے کا ریا نہ رابطہ دینا ہے. ریا منی ٹرانسفر زندہ باد,
1: زندہ باد, زندہ باد, پاکستان زندہ باد,
2: پاکستان زندہ.
1: بابا پھوکا جی یہ تو ہو گیا رن مریض
2: جی,
1: اور اللہ تعالیٰ جو ہے جی ان کے لیے آسانیاں پیدا کریں.
2: اسی بھی جدو تک سرٹیفکیٹ نہیں لبڑا بہنا نہیں اسکول نہ لے کے دینا. جس دن لبیا بابے نال تصویر آئے گی سرٹیفکیٹ runmarit.com.
1: یہ شادی کا وہ لڈو ہے جس نے کھایا وہ بھی پچھتایا, جس نے نہیں کھایا
2: وہ بھی پچھتایا. بالکل
1: انہوں بھی کھوا کے چھڈاں گے.
2: چھڈاں گے جی چھڈاں گے, اسی آپ اتنے سال ذلیل ہوئے انہوں بھی تو کرنا.
1: اچھا بابا پھوکا
2: جی
1: وہ کہتے ہیں نا چڑھتے سورج کے پجاری.
2: جی بالکل.
1: ہم جناب جب لوگ زندہ ہوتے ہیں نا تو ان کو اتنی اہمیت, خاص طور پہ جو دل خلوص دل سے کام کرتے ہیں جو اچھے لوگ ہوتے ہیں ہم ان کو نا عزت اور رسپیکٹ نہیں دیتے اس طرح.
2: بالکل.
1: جو ایویں پھونپا کر رہے ہیں میٹ چودھری ہوئے میری فوٹو ویکھی جی سیلفیاں لے کے خود ہی اپنی فیس بک پہ لکھ رہے ہیں جی میں رضا چودھری ڈائریکٹر ریڈیو ہم وطن آج جو ہے بابا پھوکا سے ملاقات کی.
2: بالکل.
1: وہ سیدھا لکھ دے میں نے آج بابا پھوکا سے ملاقات کی. ضروری ہے خود ہی بندہ بول رہا ہے جی میں رضا مصطفیٰ ڈائریکٹر ریڈیو ہم وطن نے بابا پھوکا سے ملاقات.
2: ہاں نہیں اوپر لکھا ہوتا نا بند کس نے یہ پوسٹ کیا, لیکن دوبارہ ذرا نیچے نا وہ ذرا کنفرم کر رہے ہوتے ہیں نا کہ میں چودھری مصطفیٰ.
1: نہ ان کو اپنے شک ہوتا ہے
2: تو چیک کرا لیں
1: میں باقی چودھری
2: کیوں باقی ہے. پیچھے کوئی بایو ڈیٹا نکل آئے گا آج کل تو 2026 ہے, ٹیکا لگاؤ ساری انفارمیشن نکل آتی
1: ہے. یقین کر مجھے بڑی ہنسی آتی ہے ایسے لوگوں میں اپنی فیس بک پہ اپنے جس طرح خود ہی بندہ کہہ رہا ہوتا ہے میں جی جناب آج
2: یہ میں بابا پھوکا آج ریڈیو پہ بیٹھا ہوں.
1: پتا سارے انہوں نظر بھی آ رہے ہیں پر پھر بھی دسنا آپ کو ہی ہے.
2: یس.
1: اچھا وہ جناب پھر کہتے ہیں کہ چڑھتے سورج کا پجاری, یعنی ایک بندہ جو ہے نا جو ایمی چودھری بنیا ہے بڑا اپنے کمیونٹی میں جھوٹ موٹ کا جو بھی نام بنا لیا اس نے.
2: بالکل
1: ٹھیک ہے. اس کو سارے السلام علیکم سر جی صاحب جی چودھری صاحب کی حال ہے ٹھیک ہو. اچھا جو بندہ حقیقت میں کام کر رہا ہوتا ہے نا اس کو نہیں پہچان.
2: نہیں پہچان.
1: اچھا جب وہ فوت ہو جاتا ہے
2: پھر
1: اس کی جناب دی پٹیاں لگ جاندی ہیں.
2: زندے کو
1: بڑا ہی چنگا بندہ سی.
2: زندے کو پوچھنا زندے کو پوچھنا نہیں اور مرنے والے کی بلے بلے
1: بلے بلے.
2: کیا بات ہے کیا بات ہے. یہ تو یہ بیماری نا پاکستانی سوسائٹی میں ایک بہت بہت کامن چیز ہے, چاہے رشتہ داری ہو چاہے دوست یار یا کام کاج کولیگس جو بھی ہوں, زندہ بندے کی قدر کوئی نہیں کرتا. جس ٹائم وہ جاتا ہے نا تو تب انسان کو احساس ہوتا ہے کہ اس انسان کی اہمیت مطلب کام یہ وہ کیا تھی.
1: تو ایسا کیوں ہے بابا پھوکا؟
2: اے اللہ بہتر جانتا ہے کیوں ہے کہ زندہ بندے دی تسی قدر کرنی نہیں تے مرن تو بعد اس تے نہ تے کوئے بن رہے ہیں. کوئے بن وے کتھے رہے ہیں؟ ماشاءاللہ زمبابوے. واہ
1: واہ
2: افریقہ میں نلکے لگ رہے اس بندے کے نام کے.
1: ماشاءاللہ
2: ٹھیک ہے جی. میرا بھی لگیا ایک بابا پھوکا نل کا پمپ پمپ پمپ پمپ.
1: وہ کنے لوایا
2: جی؟
1: وہ کنے لوایا؟
2: ایک نے میری جڑا نا کوشش کی تھی میری موت ہی مریا نہیں میں, تو انہیں پہلے ہی کنواں لوا دیتا سی کہ میں کنفرم مرن لگا لیکن مریا نہیں میں ہلے تھے ہی. تو بعد میں یہ چیزیں جو ہے کر کے تو اب وہ بندہ جب اس دنیا سے چلا ہی گیا ہے اس کو تو پتہ ہی نہیں ٹھیک ہے سالے سواب اس کو جا رہا ہے, لیکن وہی اگر آپ نے اس کی قدر اس کے ہوتے ہوئے کی ہوتی یا پیار محبت اس کو یہاں اس دنیا میں دکھایا ہوتا, اچھا وقت ایک دوسرے کے ساتھ گزارا ہوتا, तो वो ज्यादा बेहतर नहीं था कि वो चला गया हूं बैक रो रहे हो, फिर चरपाइयां ते बैक माइयां भी पिट रही होंगे, हाय गया वैन पा रही होंगे ने
1: अब तो बंदे बंदे को बदनाम करने लगे हैं, काम था शैतान का अब ये काम इंसान करने लगे हैं, हुए हैं लोग मशगूल इस कदर फितनों में के बेफिक्र होकर शैतान भी आराम करने लगे हैं।
2: मैनू शैतान कह रहे हो तुसी?
1: नहीं मैं बाबा जी जिसकी बात कर रहे हैं ना कि एवं फूके मार मार के जड़े अपने आप नू बड़ा चौड़ा समझते हैं।
2: गल फूकां ते फिर मेरे ते आई ना।
1: नहीं आप फूक मारते हैं।
2: हाँ अच्छा सॉरी।
1: अल्लाह बाबा जी
2: पीरो जरा एक्सप्लेन कर दिया करो, एडी एडी डाडी शायरी कर दियो फिर समझ नहीं ना लगती, फिर बंदा कन्फ्यूज हो जाता।
1: ये जनाब जो तीन हमारे साथ फेसबुक पे है ना, सबको सलाम अलैकुम।
2: वालेकुम सलाम।
1: ये जरा आप भी सलाम ठोकें, हमें बताएं कौन देख रहे हैं, और जो रेडियो और टेलीविजन पे हमें देख रहे हैं वो भी अपना फ़ोन करें 33 21 29 84 पे, और हमें जो है वो थोड़ा सा बताएं कि आप जो है वो हमारे प्रोग्राम के बारे में जो है वो क्या समझते हैं। तो अगर किसी की सालगिरह हो तो उसका भी हम जो है वो
2: मुबारकबाद देंगे फूक मारेंगे।
1: हाँ बिल्कुल। अच्छा बाबा फूका साहब, ये जो जिंदा हैं,
2: हाँ जी,
1: जो लोग अच्छे हैं अच्छे काम कर रहे हैं उनके लिए ज़रा फूक मारें कि अल्लाह ताला इनको दिन दुगनी रात चुगनी जो है तरक्की,
2: आमीन,
1: और जो फोत हो गए अल्लाह ताला उनके दर्जात बुलंद फरमाए,
2: आमीन,
1: और जो एवं फूके पे मारते हैं अल्लाह ताला उनको ज़रा थले ले आए,
2: थले के उन्होंने गैस काट दे, पैप भी काट दे, सिलेंडर पे वो भी काट दे,
1: फिर इस तरह आवाज़ आएगी
2: प्लीज रिश्तेदार हो दोस्त हो अहबाब हो जो भी हो जिंदा इंसान की कदर करें, प्यार मोहब्बत एक दूसरे से करें। बाद में जब इंसान इस दुनिया से चला जाता है फिर कोई फायदा नहीं उसके रोने रोना या उसकी तारीफें करना या ये कहना कि भाई वो बहुत अच्छा था ये करता था, बाद में उसकी कदर करने का कोई फ़ायदा नहीं। तो प्लीज़ मेरी हमारी ख़ास तौर पे पाकिस्तानी कम्युनिटी से रिक्वेस्ट है, क्योंकि मैंने ये चीज़ हमारे अंदर बहुत देखी है कि हम बैठे बैठे जो है ना पूरी ज़िंदगी उस बंदे को पूछते नहीं हैं, पूरी ज़िंदगी उसको कोई मतलब अहमियत नहीं देते, लेकिन सह उसके ऊपर एक सफ़ेद कफन ढलता है तो सब रोने के लिए तैयार हो जाते हैं, और सब आके जो है ना वो ये भी करदा सी तो वो भी करदा सी, वो यार वो जिंदा था उस टाइम उसकी अहमियत कर ली होती तो क्या पता वो इस दुनिया से थोड़ा और खुश चला जाता।
1: मौकल आया जे फिर
2: अल्लाह खैर करे, आज तो मौकलों की बरसात होगी।
1: इंसान की कदर तब होती है, इंसान की कदर तब होती है जब वो बोलना छोड़ दे या दुनिया
2: छोड़ दे। हाय हाय हाय हाय हाय हाय हाय मेरा आज लगता काफी इमोशनल शो हो गया, ताकि और वहां ना दे मैं।
1: ये आप भी इमोशनल होते हैं?
2: जे क्यों नहीं होता सर, मेरे अंदर दिल नहीं है, मेरे अंदर पैप पे है, सिलेंडर रखे है फूकां दा, थोड़ी देर बाद में छत्ते नाल वजना है, आज गैस बहुत लीक हो रही है।
1: अच्छा बाबा फूका, अच्छा हम लोगों की ना एक और बड़ी है, क्या
2: ओ ठहरो पीरो मेनू भी आया जे आमद होई जी मेनू भी
1: उई
2: अल्लाह ए मरने पर लोगों ते ना जरा इमोशनल हो गया सा ना मैं कहना चलो इस गम लूने ना जोक नाल मुकाने है ठीक है
1: जी
2: हुन सुनना गौर नाल
1: अल्लाह
2: एक आदमी अपनी बीवी को दफनाने गया
1: ने रोने रोनाने वाली बातें तो बीवी फौत हो गई ये तो खर्चा बढ़ गया ना जब दूसरी करनी बंदे ने
2: चलो वो बाद का प्रॉब्लम है ना वो तो बाद में देखी जाएगी फिलहाल जड़ी वो दफनान लगे उन्हें तो दफनान दो
1: अच्छा
2: ले होती पहुंच रहे होते दफनान दे दो एक आदमी अपनी बीवी को दफनाने के लिए गया तो आसमान पर ना बादल गरजने लगे और बिजली कड़की और तूफान आ गया बड़ा डाढ़ा तूफान आया ठीक है आदमी ने आसमान की तरफ देख के कहा कि लगता है कि पहुंच गई पहुंची तो ता उत्तू सिग्नल आए ने दड़दम दड़दम कड़कम कड़कम दड़ाल दड़ाल हो उन्हें क्या पहुंच गई
1: डाडी पहुंची होए
2: मैं कह रहा ऐसी पहुंची कि सीधी तल्ले वापस
1: बाबू का क्या बात
2: है यार आपने इमोशनल कर दिया था फिर मुझे आमद होगी मैं फिर इस तरह नहीं ना हो सकता
1: चले अच्छा बाबू का हमारी ना एक और बड़ी अच्छी आदत है
2: हाँ जी
1: कि हम ना تول مول بڑا کرتے ہیں, بارگیننگ.
2: آئے ہائے ہائے, ایسی بارگیننگ. میں کہنا اگر دنیا میں بارگیننگ کا ورلڈ چیمپئن شپ ہو نا تو پاکستانی ٹاپ پہ آئیں.
1: اچھا ویسے میں سمجھتا ہوں بڑی اچھی بات ہے کیونکہ نا بندہ پیسے بچا لیتا ہے.
2: پیرو پیسے تو بندہ بچا لیتا ہے لیکن یار وہ جس بندے کی دکان ہے جس بندے یا جس طریقے سے ہم بارگیننگ کرتے ہیں یہ بڑی امبیرسمنٹ ہوتی ہے.
1: نہیں تو وہ دیکھیں امبیرسنگ اس میں تو وہ دیکھیں جو بارگیننگ کرتا ہے نا اس میں وہ شرم نہیں ہوتی.
2: تھوڑی بہت تو ہونے چاہیے نا جا پیرو.
1: دیکھیں اگر تو آپ پاکستان میں رہتے ہیں نا
2: بالکل
1: تو وہاں پہ تو آپ کو پتا ہے کہ اس بندے نے نا آپ کی کھال اتارنی ہے.
2: خاص طور پہ اگر ہم باہر سے آئے ہوں, چلو میں اس چیز کو سمجھ رہا ہوں.
1: ٹھیک ہے تو وہاں پہ اگر آپ بارگیننگ نہیں کریں گے تو وہ تو آپ کو پھر سیدھا ہی جو ہے نا وہ ٹوکا, بلکہ وہ نارمل تو چھری رکھتے ہیں نا.
2: نہیں ٹوکا
1: ٹوکا
2: ٹوکا واہ
1: ٹھا ٹھا ٹھا.
2: نہیں بارگیننگ ٹھیک ہے لیکن طریقہ بارگیننگ کا ہوتا ہے نا. ایک اب آپ جا رہے ہو ایک چیز جو ہے وہ 1000 روپے کی مثال لگی, آپ سیدھا اس کو جا کے اوپر سے سینہ چوڑا کر کے گینگسٹر بن کے کہتے ہیں 500 دوں گا.
1: اچھا ویسے یہ بھی دیکھا میں نے کہ وہاں پہ جو ہے نا ایک جو چیز ہوتی ہے نا مثال کے طور پہ 500 روپے کی ہے.
2: ہاں جی
1: وہ شروع کرتے ہیں 1000-1500 سے.
2: بالکل
1: ٹھیک ہے. اچھا پھر جو وہ دکاندار ہوتا ہے نا اس نے پہلے ایک ہی کھل اتاری ہے 1000 روپے.
2: بالکل
1: یعنی اس نے 500 فالتو کما لی ہے.
2: بالکل
1: میرے جیسا آ گیا.
2: بالکل
1: انہوں نے کہا کہ بھائیان میں 250 دینا جی.
2: ظلم نہیں ہے 1000 تو 250 دے آگے.
1: نہیں تو اس نے 500 پہلے بھی کسی اور کی کھل اتاری دی نا.
2: آپ کو کیسے پتا؟
1: وہ دکاندار کو پتا ہے اور وہ اسی لیے مجھے 250 کی دے بھی دے گا.
2: یہ تو ہے کہ 500 پہلے کما لیا. اچھا اچھا اچھا اچھا اچھا
1: وہ اپنے حساب میں نا پورا رکھتے ہیں لیول کر.
2: یہ تو ہے ماشاء اللہ ہے تو شاطر چلاک.
1: اچھا یہاں یورپ میں آپ نے دیکھا ہوگا کہ جب آپ سپر مارکیٹ میں جاتے ہیں نا تو وہاں پہ بارگیننگ نہیں ہوتی.
2: ویسے کر سکتے ہیں ادھر بھی, آپ کو پتا ہے لیگل ہے.
1: نہیں کر سکتے ہیں
2: لیکن کرتا کوئی نہیں. اچھا آپ کرتے ہیں؟
1: میں اپنے پیروں کا کرتا ہوں. میں کہتا ہوں میں وہ میرے پیر پتا کون جی.
2: ہائے ہائے ہائے.
1: پھر میں اپنے وہ ڈاکخانے میں لانے شروع کر دیتا ہوں. وہ میرا فلانا جاننے والا, میرا فلانا جاننے والا, میرا فلانا. تو وہ آخر میں کہتے ہیں اچھا جی آپ کو ہم جو ہے کوئی 100 کرون 500 کرون جتنی مہنگی کوئی سستی چیز ہوئے گی اس حساب سے کم از کم 10-15% تو چھوڑ ہی دیتے ہیں.
2: اچھا پھر میں تو سیکھنا پڑے گا.
1: یہ بڑا یقین کریں یہ جو ہوتا ہے.
2: نہیں چلو کوئی چیز ٹوٹی ہو یا کوئی تھوڑا سا ڈیمیج ہو یہ وہ وغیرہ تو وہ تو وہ خود ہی جو ہے نا کر لیتے ہیں. لیکن مسئلہ مجھے ان لوگوں سے ہے جو سیدھا سیدھا سپر مارکیٹ میں جاتے ہی اسی لیے کہ میں نے ٹوٹی پوٹی چیزیں ڈھونڈ کے تو اپنے پیسے بچانے. بھائی یار کماتے بھی تو ہو نا یار, تو اتنی زیادتی تو نہ کرو کہ ڈائریکٹ اس نیت سے ہی جا رہے ہو کہ آج جا کے نا جو ہے نا 4 چونے لانے نے. میں آپ کو بھی
1: میں پوچھنے لگا بابا پھوکا آپ کو کیسے پتا لوگوں کی نیتوں کا, لیکن آپ تو پیر ہیں نا پڑھ لیتے ہیں دلوں کے حال.
2: سر تھی تو پیرا تو پیرو
1: معذرت اِسی تے دل کا حال بھی جان لیں.
2: بالکل بالکل تھی میرے دل کا بھی حال جان دو کوئی شک نہیں دے. تو پھر سمجھو نا گل کہ تول مول کرنا بری بات نہیں ہے, بارگننگ کرنا بری بات نہیں ہے, لیکن طریقہ کار بارگننگ کا یہ ہوتا ہے کہ چلو اتنا بھی نہ کرو کہ اگلا بندہ شرمندہ ہی ہو. یہ جس طرح ہم پاکستانی بندے یا ہمارے اپنی کمیونٹی ہم کھانا کھانے چلے جائیں تو جس ٹائم پیمنٹ کا ٹائم آتا ہے واہ یار کیا سین ہوتا ہے وہاں. ڈین کارڈ ٹرمینل بیچاری کنفیوز ہو جاتی.
1: ہم ہمارا جو ہے نا کیا کہتے ہیں ہماری جو کمیونٹی ہے پیروں کی.
2: ہاں جی
1: ہم اکثر جو ہے نا وہ پیسے
2: پیراں دی کمیونٹی ہے.
1: جی
2: پیراں دی کمیونٹی ہے.
1: جی جی
2: ادھر میں شامل
1: میں نے آپ کو بھی آپ نئے نئے ہیں نا اس میں.
2: اچھا اچھا ابھی میری انٹری نہیں ہوئی.
1: تو اس میں ہوتا یہ ہے کہ اس کمیونٹی میں ہم جو ہے نا پیر جو ہوتے ہیں ہم لوگوں سے پیسے دلوا کہتے ہیں کہ آپ بل دے دیں. ٹھیک ہے جس طرح آپ کہہ رہے ہیں نا لوگ لڑن شروع ہو جاتے ہیں وہ میں دینے کوئی ادھر کو سن مارے کو ادھر مکا. اچھا بعد میں وہی پیسے دے کے جتاتے ہیں وہ یاد ہے میں نے تمہارے پچھلے مرا کھانے کے پیسے دیے تھے.
2: وہ تو بس وہ
1: تو دیتے ہی کیوں وہ تو میں نے کہا تھا اسی تو چاہنے ہیں کہ تسی دیو پر جتاؤ دینا نا.
2: ایک ہی گل ہوئی اسی چاہنے ہیں یعنی کہ آپ توکل سے جاتے ہیں کہ آج اللہ فری میں دے گا. کیا بات ہے پیرو کیا بات ہے.
1: جب گھر سے نکلتے ہیں نا تو دعا پڑھتے ہیں بسم اللہ توکل تو اللہ.
2: کیا بات ہے کیا بات ہے. تہاڈے جے بندے دی وجہ تو نا دنیا زلزلے آندے نے. کہ بھائی دماغ لے گا پیٹ لے گا تو کوئی سیٹنگ ہوئے گی.
1: یقین کریں کہ اب میں ایز اے پیر تو کھانے کے پیسے تو نہیں دوں گا نا, میرے جو مریض ہیں وہی دیں گے. لیکن وہ مریض جو اگر بعد میں جتلائیں گے پھر تو پیروں کو دکھ, میں پھر یقین کر موکل بھیجتا ہوں ان پہ.
2: پھر
1: جناب رات کو جس طرح جب سوتے ہیں نا تو چک چک کے مارتے ہیں نا جب موکل,
2: اگلی بار موکل لو کہ وہ تو کارڈ ہی کاٹ لیا پہ
1: آپ ہی پہ مارا
2: آپ ہی. آج کل تو وائرلیس پیمنٹ ایوی بھی ہوئی ہے, 200 تو تلے رکھو نا تو کھلے پیسے استعمال کرو, انہوں کی پتہ کہ آڑ کتنے گیا رات ہی موکل کو لو واپس.
1: کیا بات ہے کیا بات,
2: ٹیکنیک ہے ٹیکنیک ہے. اگر نہ ہوا میں نے دسیوں, میں بھی ایک دو موکل رکھے نے, ماسٹر کارڈ نکال لیں گے گولڈ والا.
1: تھوڑے کو بھی ہے
2: جی,
1: تھوڑے کو بھی ہے
2: تو کیوں میرے در نہ موکل بھیج دوں, میں تو میرا کارڈ استعمال ہو رہے ہو پھر نواں نواں کٹایا یار. نہیں دیکھیں جب آپ کسی کے ساتھ کچھ کرتے ہیں یا کسی کے لیے کچھ کرتے ہیں, سب سے بڑی بات یہ ہے کسی ایکسپیکٹیشن کے ساتھ نہ کریں. کرنا ہے سچے دل سے کریں, اور کبھی بھی یہ ایکسپیکٹ نہ کریں کہ یہ بندہ میرے لیے اسی طرح یا اسی مطلب کچھ واپس مجھے دے گا. ٹھیک ہے, جب آپ اس طرح کریں گے نا کسی کے ساتھ تو آپ کو جو کرنے میں کھلانے پلانے میں یا کوئی مدد بھی آپ اگر کر رہے ہیں نا تو وہ جو ایک لذت ایک مزہ ہوگا نا وہ الگ ہوتا ہے. اور یہ توفیق اللہ تعالیٰ نے ہر انسان کو نہیں دی ہوتی کہ وہ بغیر کچھ مانگے یا کچھ کیے جا کے کسی کے لیے کچھ کر دے. ایک تو آپ اس دوسرے بندے کے اوپر سے پریشر ہٹا رہے ہو کہ جب آپ کہو گے نا کہ بھئی یہ یار میں نے تیرے لیے یہ کیا ہے, اب تو نے نا میرا یہ دینا ہے یا تو نے میرے لیے کرنا ہے. کیوں آپ نے اس بندے کے اوپر آٹومیٹکلی پریشر ڈال دیا, اب وہ نہ کرنے کے قابل ہو تو وہ تو بیچارہ پھنس گیا کہ یار میں نے یہ مدد تو مانگ لی ہے یا یہ چیز تو کروا لی ہے لیکن اب تو یہ واپس بھی کچھ مانگ رہا ہے, میں کس طرح دوں. تو یہ پریشر آپ کسی دوسرے انسان پہ کیوں ڈالتے ہو, بری بات.
1: کھونے کے بعد ہی پتہ چلتا ہے کہ کتنا قیمتی تھا جو چلا گیا.
2: واہ,
1: وہ وقت ہو انسان ہو یا کوئی رشتہ ہو یا کوئی اے ٹی ایم والا کارڈ ہو.
2: واہ واہ واہ, موکل آج موکل کچھ زیادہ جنون اچنے,
1: یقین کرو
2: آج جنون اچنے,
1: آج پتا نہیں کیا ہے انہوں نے.
2: کوئی گال نہیں, آج جنون چاہے نہیں, کوئی گال نہیں, یہ تو اچھی بات ہے, یہ تو اچھی بات ہے, بہت اچھی بات.
1: یہ ہے کہ اپنے جو اے ٹی ایم کے کارڈ ہیں نا آپ کے,
2: سنبھال کے رکھیں
1: ان کو, یعنی جن کے پاس ہیں یعنی رشتے دار
2: بالکل
1: دوست
2: بالکل
1: جو آپ کی جو خیر خواہ ہیں جو آپ پہ پیسہ لگاتے ہیں ان سے ذرا اچھے طریقے سے پیار محبت, اگر وہ کبھی کبھار کوئی کہہ بھی دیتے.
2: ابل دلاندا کوئی نہیں
1: سن لیا گیا ہے,
2: ابل دلاندا ویسے تو کوئی نہیں,
1: نہیں کوئی ہوتے ہیں
2: کچھ ہیں ماشاء اللہ, اللہ تعالیٰ نے اور توفیق دے ہی رکھے.
1: ساڈے پیر ساڈے تے لاندے جی,
2: آئے ہائے ہائے ہائے, بڑے لکی ہو پھر تے
1: ہے نا.
2: ہاں جی اسی تے پیراں تے لا لا کے کنگال ہو گئے, کچھ نہیں
1: اللہ تعالیٰ تھوڑا شوار میں دے پیسے
2: وہ حالے وہ بھی نہیں لبے حالے تک, تو چار ہفتے ہو گئے.
1: میں وہی دعا کر رہا ہوں نا آپ کے لیے,
2: آمین آمین پیرو. دیکھو میں آپ کو اس میں نا گوشت کا پیس ضرور دوں گا.
1: اچھا یہ پھونک مارے یہ جتنے دیکھ سن رہے ہیں نا, کہ اللہ تعالیٰ ان کو لکھنے کی توفیق دے, کوئی فون کرنے کی توفیق دے, کہ ہمیں بھی جو ہے وہ فون شون کریں. کوئی جو ہے وہ شاید ٹیکنیکل پرابلم ہوئے گی, میں چیک کرتا ہوں کہ شاید اس کی وجہ سے جو ہے نا وہ ان کے میسج نہیں آ رہے.
2: کوئی بات نہیں آپ چیک کریں, کوئی پرابلم نہیں, اللہ تعالیٰ بہتر کرے گا. جڑے تکڑ گے تکڑ گے, جڑے نہیں تکڑ گے ان کا اپنا مسئلہ ہے, کوئی پرابلم نہیں ہے. اتنی خوبصورت چیز کو دیکھنے سے کوئی انکار کر سکتا ہے؟
1: اچھا بابا فوکا
2: جی,
1: امید اور توقع.
2: واہ, امید پہ دنیا قائم ہے, امید پہ دنیا قائم ہے اور توقع دو مختلف چیزیں ہوئی.
1: بسم اللہ ہی توکل تو علی اللہ,
2: پھر ڈیپینڈ کرتا ہے کہ کیڑی توقع, فری دی توقع یا مدد کرنے دی توقع, یہ پرابلم ہے نا اگلی.
1: دیکھیں اللہ سے مانگی ہے نا توقع, اللہ کی توکل پہ نکلے ہیں مفت لب جائے تاں تے جے لانا پے جاتا
2: تاں بھی کوئی مسئلہ نہیں, یہ تو ہے ویسے. آئی ایگری ود یو, کوئی پرابلم نہیں. نہیں امید جو ہے نا یہ ایک اسٹرانگ چیز ہے, امید جو ہے نا انسان کو بہت بہت دور تک لے. روزانہ ویسے ہم امید پہ ہی جیتے ہیں, کل بہتر ہوگا کل بہتر ہوگا. ہر انسان اپنی زندگی میں کوئی نہ کوئی کسی چیز کی لڑائی رکھ رہا ہے. ہاں لیکن سب کو یہ ضرور کہوں گا, اللہ پہ امید رکھو انسانوں پہ نہیں. اللہ سے امید رکھو انسانہ سے نہیں, کیونکہ سب سے زیادہ امید توڑنے والے ہمارے ہی اپنے رشتہ دار انسان یہی ہوتے ہیں, سب سے زیادہ امید یہ توڑتے ہیں, سب سے زیادہ تکلیف یہ دیتے ہیں. تو امید رکھنی ہے تو اللہ سے رکھو, توقع رکھنی ہے تب بھی اللہ سے رکھو.
1: اے احمد آئی جی,
2: اللہ خیر کرے موکل آج
1: موکل آئے جی, کہندے نے
2: موکل لگتا ریڈ بل پی کے آئے نے آج.
1: وہ میں نے بھی کبھی کسی کو آزمایا نہیں.
2: اچھا.
1: میں نے بھی کسی کو آزمایا نہیں, جتنا پیار دیا اتنا پایا نہیں.
2: ہائے ہائے ہائے.
1: کسی کو فکر ہو میری شاید, خدا نے مجھے ایسا
2: بنایا ہی نہیں. ہائے ہائے ہائے ہائے.
1: جے بنایا ہوندا نا تے کوئی شوارمے دے پیسے آ جاندے.
2: آ جاندے بالکل. میں اس قابل ہی نہیں ہے کہ میرے منہ شوارما جائے, تاں ہی نہیں آیا اج تک.
1: تسی دال کھاؤ.
2: دال بھی مزے دی ہوندی یار, ابلے چاول نال پراٹھے نال. ہاں ہاں ہائے. نال چار دال بھی مزے دی ہوندی. اسی جو لب جائے اللہ تعالیٰ تو شکر کر کے کھا لینے, سانوں کوئی پرابلم نہیں. لیکن بائی چانس اگر کچھ فری لب جائے تو نہ نہیں کروں گے.
1: اچھا کھانے سے یاد آیا,
2: اللہ خیر کرے,
1: وہ ایک بندہ تھا.
2: ہاں جی.
1: وہ گیا اپنے سسرال گیا. تو ماں اپنی جو ہے بیٹی اس کو کہتی ہے بیٹا ذرا دال بناؤ, ہے نا, مرغی بناؤ. تو مرغی بنا رہی ہوتی ہے تو پھر اس کو آواز دیتی ہے, بیٹی ایک جگ پانی کا ڈالو.
2: اللہ خیر کرے.
1: اچھا پھر تھوڑی دیر گزرتی ہے, پھر کہتی ہے بیٹی ایک جگ پانی کا اور ڈالو. تو وہ جو دماغ صاحب آئے ہوتے ہیں نا, وہ کہتے ہیں اماں اسی مرغی کھانی ہے, ڈوب کے نہیں مرنا.
2: وہ شورا اتنا ہو گیا کہ دو بوٹیاں تے پیرا رکھ کے نوالا لانا پیا. اتنا شورا ہے,
1: اتنا شورا.
2: کیا بات ہے. مینو آمد آ گئی, مینو بھی آمد آ گئی. جی مینو بھی گل اس گل تھی اس گل تو مینو ایک گل یاد آ گئی.
1: جی جی
2: ٹھیک ہے جی. ساز نے پوچھا اپنے دماد سے کہ بینگن شریف پکاؤں یا پنڈی مبارک یا پالک پاک کھانا پسند کریں گے. دماد اگو کہندا ہے کہ بولا میں گناہگار بندہ ہوں, بغیر وضو ان مقدس سبزیوں کا نام جو ہے میں نہیں لے سکتا.
1: ماشاء اللہ.
2: تو آپ ایسا کریں کوئی بغیر سا مرغا ہی پکا دیں.
1: آہو کوئی پنڈی شریف ہے
2: اسی اس کیٹیگری سانو بغیر مرغا.
1: واقعی مرغا جو ہے ساری دیہی لور لور گلیوں میں پھرتا رہتا ہے.
2: یس
1: یس.
2: کوئی سکی ستی بلی یہ چیزاں پکا دو سانو, کوئی پرابلم نہیں. اتنی بڑیاں چیزاں نہیں سانو چاہیے. مطلب پنڈی انی جی پنڈی تے پنڈی شریف کہو تو بندہ کہندا وہ یار کتنی بڑی چیز ہوگی.
1: اچھا بابے فوکے اج کی کھائیے تے کی پکائیے.
2: او یار پچھلے یاد آیا پچھلی واری مینیو دیتا سی, لوگاں نے او دا کوئی فیڈ بیک نہیں دیتا. بس
1: فیڈ بیک یوں آیا ہے کہ
2: آیا
1: جی جی آیا آیا
2: کوئی پسند آیا لوگوں کو.
1: وہ کہتے ہیں کہ جی
2: مسئلہ حل ہوا.
1: کچھ تو ہماری جو ہے نا مشکل آسان کی ہے.
2: زبردست ہے. چلو یہی مقصد تھا ہمارا.
1: پر اس میں پھر یہ ہوا کہ ایک بتاتے ہیں کہ انہوں نے جب وہ مینیو بنانے لگے اس میں بھی تھوڑی جو ہے انہوں نے رد و بدل کرنے کی کوشش کی.
2: چلو کوئی
1: تو جب بیگم نے خاوند سے پوچھا کہ میں کون سے چاول بناؤں.
2: ہاں جی.
1: تو خاوند نے کہا کہ جی آپ جی ابلے چاول بنا لیں.
2: زبردست.
1: تو کہتی ہیں نہیں
2: نہیں کیوں.
1: میں پلاؤ جو ہے وہ چنے والا بناؤں یا مٹروں والا بناؤں. تو خاوند نے کہا جب آپ نے مجھ سے پوچھا ہے ٹھیک ہے تو میں نے بتایا کہ سادے چاول ابلے بنا لیں.
2: بالکل.
1: تو آپ میری بات کیوں نہیں مانتی ہیں.
2: بالکل.
1: تو اس پہ لڑائی ہوگی. ہوں دسو کی کرے بندہ.
2: لڑن والی گل کیڑی. مطلب جب پوچھ رہے ہو ایک انسان سے
1: جی
2: کہ کون سے چاول بناؤں.
1: ہاں
2: آپ نے یہ نہیں پوچھا کہ میں سوچ رہی ہوں کہ یہ پکاؤں یا یہ پکانا. آپ نے پوچھا ڈائریکٹ یہ کون سے چاول بناؤں.
1: کون سے.
2: اور مرد نے کہا کہ ابلے چاول.
1: ابلے.
2: بات گل مک گئی نا. تو لڑن والی کیڑی گل ہے. یہ تو مسئلہ ہی وہاں حل ہو گیا تھا. لیکن یہ لے آ بھائی یہ لیڈیز کی پرابلم ہے, سمجھتی نہیں ہے. پوچھتی بھی ہیں لیکن اپنی مرضی بھی کرنی.
1: پھوک مارو انہاں تے. اللہ تعالیٰ انہاں جو ہے اپنی مرضی نے.
2: ہاں ان شاء اللہ. اللہ تعالیٰ جڑا ہے نا نیکسٹ ویک دا مینیو پیش کرن لگے ہیں یہ کوئی عدل و بدل نہیں ہونے لگا تو جو مرد کہے گا وہی پکے گا. اور اگر پوچھ رہے ہو تو پلیز وہی بڑھا دو جو جواب دے رہے ہیں. چینجنگ نہ کریا کرو. پوچھنے کا مقصد کی.
1: لو جی مینیو آ رہا ہے پورے ہفتے کا. بابے فوکے کی پکائیے تے
2: کی کھائیے. اج کی پکائیے تے اج کی کھائیے. منڈے نو کر لو نظر آ کیما.

0: ਹੁੰਦੇ ਸੀ,
1: ਬਰਿਆਨੀ ਪੱਕੀ ਹੁੰਦੀ,
0: ਭੁੱਲ ਜਾਂਦੇ ਕਿ ਪਿਛਲੇ ਮਹੀਨੇ ਦਾ ਹਿਸਾਬ
1: ਇਹ ਕੀ ਗੱਲ ਹੋਈ। ਯਕੀਨ ਮੈਨੂੰ ਹਾਲੇ ਵੀ ਪੱਲੇ ਨਹੀਂ ਪੈ ਰਹੀ ਕਿ 2 ਸਾਲ ਦਾ ਜਾਇਜ਼ਾ ਮਹਾਨਾ ਮੀਟਿੰਗ,
0: ਅਭੀ ਜੋ ਮਹਾਨਾ ਮੀਟਿੰਗ ਹੋਈ ਹੈ
1: ਉਸਮੇ 2 ਸਾਲ ਕਾ ਜਾਇਜ਼ਾ ਨਿਕਲ,
0: ਜਾਇਜ਼ਾ ਲਿਆ ਗਿਆ ਹੈ
1: ਤੇ ਉਸ ਤੋਂ ਪਹਿਲੇ ਕਿ ਬਹਿ ਕੇ ਤੇ ਇਹ ਹੁੰਦਾ ਰਿਹਾ ਕੀ ਹੋ ਰਿਹਾ ਸੀ
0: ਮੈਨੂੰ ਹੁਣ ਕੀ ਪਤਾ ਕੀ ਹੋ ਰਿਹਾ।
1: ਨਹੀਂ ਇਹ ਕਿਹੜੀ ਗੱਲ ਹੋਈ,
0: ਉਹ ਮੌਕਲ ਵੀ ਜੋ ਹੈ ਨਾ ਉਹ ਵੀ ਇਸੀ ਬਾਤ ਪੇ ਪਰੇਸ਼ਾਨ ਥਾ, ਕਹਤਾ ਹੈ ਕਿ ਪੀਰੋ ਯੇ ਮੁਝੇ ਸਮਝਾਏ, ਮੈਨੇ ਕਿਹਾ ਮੈਂ ਨਹੀਂ ਸਮਝਾ ਸਕਦਾ, ਮੈਂ ਨਾ ਬਾਬਾ ਫੂਕਾ ਸਾਹਿਬ ਸੇ ਥੋੜ੍ਹਾ ਸਾ,
1: ਇਹ ਮੇਰੇ ਵੀ ਤੂੰ ਲੰਘ ਗਈ,
0: ਇਹ ਤੁਹਾਡੇ ਉੱਤੋਂ ਵੀ ਲੰਘ ਗਈ
1: ਕਿ 2 ਸਾਲ ਦਾ ਜਾਇਜ਼ਾ,
0: 2 ਸਾਲ ਦਾ ਜਾਇਜ਼ਾ
1: ਮਹਾਨਾ ਮੀਟਿੰਗ ਹੁੰਦੀ, ਮਹਾਨਾ ਮੀਟਿੰਗ ਹੁੰਦੀ
0: ਯਾਨੀ ਹਰ ਮਹੀਨੇ ਉਹ
1: ਹਰ ਮਹੀਨੇ ਉਹ ਮਿਲਤੇ ਹੈ, ਲੇਕਿਨ ਉਸ ਤੋਂ ਪਹਿਲੇ ਉਹਨਾਂ ਕੋ ਪਹਿਲੇ 2 ਸਾਲ ਯਾਦ ਨਹੀਂ ਆਏ ਤੇ ਹੁਣ ਯਾਦ ਆ ਗਏ ਨੇ ਕਿ ਵੀ ਹੁਣ 2 ਸਾਲ ਦਾ ਜਾਇਜ਼ਾ ਸੀ। ਇਸ ਜਾਹਲਪਨ ਦੀ ਹੱਦ ਹੁੰਦੀ,
0: ਕਿਹਦੀ ਯਾਦ ਹੁੰਦੀ ਹੈ,
1: ਜਾਹਲਪਨ ਦੀ ਹੱਦ ਹੁੰਦੀ, ਲੇਕਿਨ ਇਹ ਵੀ ਮਾਸ਼ਾਅੱਲਾ ਗ੍ਰਾਈਂ ਨੇ ਨਾ ਗੁਜਰਾਂ ਵਾਲੇ, ਫਿਰ ਗ੍ਰਾਂ ਵਾਲੇ ਲੋਕ ਨੇ ਕੀ ਕਰੇ ਬੰਦਾ, ਇਹਨਾਂ ਮੱਝਾਂ ਚਾਹੁੰਦੇ ਨੇ ਹਾਂ ਗੁਜਰਾਂ ਵਾਲੇ ਇਹੀ ਹੁੰਦਾ ਮਾਸ਼ਾਅੱਲਾ ਪਿੰਡ ਯਾਰ,
0: ਗੁਜਰ ਹੁੰਦੇ ਨੇ ਗੁਜਰਾਂ ਵਾਲੇ,
1: ਨਹੀਂ ਗੁਜਰਾਂ ਵਾਲਾ ਵੀ ਸ਼ਹਿਰ ਉਹ ਨਾ ਯਾਰ, ਲਾਹੌਰ ਦੇ ਰਸਤੇ 'ਚ ਨਹੀਂ
0: ਆਉਂਦਾ ਯਾਰ, ਪਰ ਉਹ ਗੁਜਰਾਂ ਦਾ ਸ਼ਹਿਰ ਨਹੀਂ, ਉਹ ਗੁਜਰਾਂ ਵਾਲਾ ਹੈ।
1: ਤੇ ਕਿਹਨੇ ਕਿਹਾ ਮੱਝਾਂ ਸੇ ਗੁਜਰ ਚਾਹੁੰਦੇ ਨੇ ਯਾਰ, ਬਾਬਾ ਵੀ ਚੋ ਲੈਂਦਾ ਯੀ ਹਾ ਕਰਕੇ ਨਾਲ ਹੀ ਕੱਚੀ ਦੁੱਧ ਲੱਸੀ ਦਾ ਗਲਾਸ, ਕਿਆ ਬਾਤ ਹੈ ਚਾਚੂ, ਉਹ ਪੀਰੋ। ਉਸ ਤੋਂ ਬਾਅਦ ਉਹ ਨੀਂਦਰ ਪੈਂਦੀ ਹੈ, ਉਹ ਨੀਂਦਰ ਪੈਂਦੀ ਜਿੱਦਾਂ ਕੋਈ ਸਾਹਬ ਨਹੀਂ, ਮਿੱਠੀ ਲੱਸੀ ਹੋਣੀ ਚਾਹੀਦੀ
0: ਆਹ ਮਿੱਠੀ ਤਾਂ।
1: ਮੈਂ ਤਾਂ ਸੋਚ ਰਿਹਾ ਮੱਝ ਇੱਥੇ ਡੈਨਮਾਰਕ ਇੰਪੋਰਟ ਕਰ ਲਾਂ, ਸੁਬਹਾ ਸੁਬਹਾ ਫਜਰ ਨਮਾਜ਼ ਤੋਂ ਬਾਅਦ ਬਹਿ ਜਾਏ ਬਾਬਾ ਯੀ ਹਾ ਫਰੈਸ਼ ਦੁੱਧ, ਦੁੱਧ ਮਹਿੰਗਾ ਹੋ ਗਿਆ ਯਾਰ, ਸੂਰ ਮਿਲ ਕਿਤਨੇ ਦਾ 17 ਕਰੋੜ
0: ਦਾ, ਤੇ ਉਹ ਮੱਝ ਨੂੰ ਜਿਹੜੇ ਪੱਠੇ ਪਾਣੇ ਨੇ ਉਹ ਕਿੱਥੋਂ ਆਣਗੇ।
1: ਉਹ ਖੈਰ ਸਾਡੇ ਦਰਖਤ ਦਰੁਖਤ ਲੱਗੇ ਨੇ ਬਾਹਰ, ਉੱਥੇ ਕੋਈ ਪੱਟ ਲਵਾਂਗੇ,
0: ਉਹ ਬਲਕਿ ਮੇਰੇ ਨਾ ਫਾਇਦਾ ਹੋ ਜਾਏਗਾ, ਆਪ ਮੇਰੇ ਉਹ ਲੌਂਚ ਮੇ ਲਿਆ ਨਾ ਵਹਾਂ ਪੇ ਘਾਸ ਹੈ ਵੋ ਖਾ ਲੇਗਾ,
1: ਤੁਹਾਡੇ ਕੋਲ ਤੇ ਲੌਨ ਵੀ ਹੈ, ਤੁਹਾਡੇ ਕੋਲ ਤੇ ਲੌਨ ਵੀ ਹੈ,
0: ਘਾਸ ਨਹੀਂ ਕੱਟਣੀ ਪੜੇਗੀ।
1: ਅਬ ਪੀਰੋ ਲੜਾਓ ਨਾ ਯਾਰ, ਕੋਈ ਕੋਈ ਕਨੈਕਸ਼ਨ ਲੜਾਓ, ਕੋਈ ਮੱਝ ਇੰਪੋਰਟ ਕਰੀਏ, ਇਹ ਗੁਜਰਾਂ ਇਹ ਜਿਹਨਾਂ ਨੇ ਬਹਿ ਕੇ 2 ਮਹੀਨੇ ਦਾ 2 ਸਾਲ ਦਾ ਜਾਇਜ਼ਾ ਲਿੱਤਾ, ਇਹਨਾਂ ਕੋਲ ਹੀ ਪਤਾ ਕਰੋ ਬਿਲਕੁਲ। ਬਾਬਾ ਫੂਕਾ ਮੰਗ ਰਿਹਾ ਗੱਲ ਯਾਰ, ਹਰ ਗੱਲ ਤੇ ਪੀਰੋ ਪਾਣੀ ਪਾ ਦਿੰਦੇ ਹੋ, ਕਸਮ ਇਤਨੇ ਖਾਬ ਸੋਚਿਆ ਸੀ, ਚਿੱਟੀ ਮਤਲਬ ਕਾਲੀ ਮੱਝ ਮੇਰੇ ਘਰ ਦੇ ਬਾਹਰ ਖਲੋਤੀ ਤੇ ਦੁੱਧ ਸ਼ੁੱਧ ਜਿਹੜਾ ਨਾ ਸੁਬਹ ਸੁਬਹ ਚੋ ਰਹੀ ਹਾਂ, ਫਰੈਸ਼ ਦੁੱਧ ਦੀ ਚਾਹ ਜਿਹੜੀ ਆਪਣੇ ਮਜ਼ੇ ਦੀ ਹੁੰਦੀ ਕੀ ਯਾਰ ਪੀਰੋ ਸਾਰੀ। 2 ਸਾਲ ਕਸਮ ਪੀਰੋ ਹਾਲੇ ਤੱਕ ਗੱਲ ਮੇਰੇ ਪੱਲੇ ਨਹੀਂ ਪੈ ਰਹੀ,
0: ਮਹਾਨਾ ਮੀਟਿੰਗ ਮੇ 2 ਸਾਲ ਕਾ ਜਾਇਜ਼ਾ,
1: ਮੈਨੂੰ ਤਾਂ ਇਹ ਨਹੀਂ ਪਤਾ ਸੀ ਕਿ ਉਹ ਗੁਜਰਾਂ ਵਾਲੇ ਦੀ ਸਾਡੇ ਇੱਥੇ ਸੁਸਾਇਟੀ ਬਣੀ, ਕੀ ਸੀ ਉਹਦਾ ਸੁਸਾਇਟੀ ਸੀ, ਕਮਿਊਨਿਟੀ ਸੀ, ਕਿਆ ਥਾ,
0: ਇਹ ਸੁਸਾਇਟੀ ਹੈ ਗੁਜਰਾਂ ਵਾਲੀ ਸੁਸਾਇਟੀ, ਯਾਨੀ ਉਹਨੂੰ ਨਾਂ ਰੱਖਿਆ ਹੋਇਆ,
1: ਮੈਨੂੰ ਤਾਂ ਇਹ ਨਹੀਂ ਪਤਾ ਸੀ ਗੁਜਰਾਂ ਵਾਲੇ ਨੇ ਆਪਣੀ ਇੱਥੇ ਸੁਸਾਇਟੀ ਰੱਖੀ ਹੈ।
0: ਤੂੰ ਯਹਾਂ ਪੇ ਗੁਜਰਾਂ ਵਾਲੇ ਲੋਕ ਰਹਤੇ ਹੈ ਨਾ,
1: ਵੋ ਤੋ ਮੁਝੇ ਪਤਾ ਰਹਤੇ ਹੈ, ਲੇਕਿਨ ਉਹ ਸੁਸਾਇਟੀ ਕਿਆ ਕਰ ਰਹੀ ਇਧਰ,
0: ਤੋ ਕਿਉਂ ਵੋ ਬਣਾ ਨਹੀਂ ਸਕਤੇ, ਗੁਜਰਾਂ ਵਾਲੇ ਲੋਕ ਜੋ ਹੈ ਵੋ ਖੁਦ ਆਪਸ ਮੇ ਮਿਲਤੇ ਹੈ,
1: ਤੋ ਮਤਲਬ ਹਮ ਏਕ ਸੁਸਾਇਟੀ ਕਿਉਂ ਨਹੀਂ ਬਣਾਤੇ ਜਿਸਕੇ ਅੰਦਰ ਪਾਕਿਸਤਾਨੀ ਸਭ ਆ ਕੇ ਇੱਕ ਦੂਸਰੇ ਕੋ ਮਿਲੇ, ਚਾਹੇ ਜਿਸ ਮਰਜ਼ੀ ਸੇ ਇਸੇ ਸੇ,
0: ਵੋ ਵੀ ਹੈ,
1: ਵੋ ਵੀ ਹੈ,
0: ਪਰ ਉਸਮੇ ਮਿਲਤੇ ਨਹੀਂ ਹੈ,
1: ਕਿਉਂ,
0: ਕਿਉਂਕਿ ਉਸਮੇ ਸਿਰਫ ਜੋ ਚੰਦ ਲੋਕ ਹੈ ਨਾ ਵੋ ਹੀ ਹੋਤੇ ਹੈ,
1: ਚੰਦ ਲੋਕ ਮਤਲਬ
0: ਯਹਾਂ ਪੇ ਭਾਈਜਾਨ ਆਪਕੇ ਸਿਆਲਕੋਟ ਕੀ ਸੋਸਾਇਟੀ ਹੈ, ਲਾਹੌਰ ਕੀ ਸੋਸਾਇਟੀ,
1: ਬਿਲਕੁਲ ਯਹੀ ਤੋ ਕਹਿ ਰਹਾ ਹੂੰ, ਤੋ ਯੇ ਏਕ ਇਕੱਠਾ ਸੋਸਾਇਟੀ ਕਿਉਂ ਨਹੀਂ ਬਣਾ ਲੇਤੇ, ਫਿਰ ਉਸਮੇ
0: ਫੂਕ ਮਾਰੇ,
1: ਫਿਰ ਉਸਦੇ ਮਹਾਨਾ ਮੀਟਿੰਗ ਕੇ 2 ਵੀਕ ਦੀ ਮੀਟਿੰਗ ਕਰਕੇ ਚੌਲਾਂ ਮਾਰਨ ਕੋਈ ਪ੍ਰੋਬਲਮ ਨਹੀਂ ਹੈ,
0: ਫੂਕ ਮਾਰੇ ਕਿ ਐਸੀ ਇੱਕ ਕਮਿਊਨਿਟੀ ਬਣੇ ਜਿਸਮੇ,
1: ਨਹੀਂ ਇਸ ਪੇ ਉਹ ਨਜ਼ਮ ਬਣਦੀ ਹੈ, ਇੱਕ ਕੀ ਨਾਮ ਥਾ ਉਸਕਾ, ਇਸ ਪਰਚਮ ਕੇ ਸਾਏ ਤਲੇ ਹਮ ਏਕ ਹੈਂ, ਹਮ ਏਕ ਹੈਂ, ਸਾਰੀ ਇਕੱਠੀ ਚਵਲਾ ਹੋ,
0: ਬਾਬਾ ਫੂਕਾ ਕੀ ਹੋ ਗਿਆ,
1: ਚਵਲਾ ਹੀ ਨਹੀਂ ਯਾਰ, ਮਤਲਬ ਜਦ ਇਤਨਾ ਸਾਡੀ ਕਮਿਊਨਿਟੀ ਹੈ ਤੇ ਉਹਨੂੰ ਇਕੱਠਾ ਕਰੋ, ਇਹ ਕੀ ਗੱਲ ਹੋਇਆ, ਗੁਜਰਾਂਵਾਲਾ ਸੁਸਾਇਟੀ, ਪਿੰਡੀ ਸੁਸਾਇਟੀ, ਇਸਲਾਮਾਬਾਦ ਸੁਸਾਇਟੀ, ਇਹ ਕੀ ਗੱਲ ਹੋਈ, ਇੱਕ ਜਗ੍ਹਾ ਇਕੱਠਾ ਕਰੋ।
0: ਫੂਕਾ ਕਮਾਲ ਕਰਤੇ ਹੋ, ਉਮੀਦੇ ਇਨਸਾਨ ਸੇ ਲਗਾ ਕਰ ਸ਼ਿਕਾਇਤ ਖੁਦਾ ਸੇ ਕਰਤੇ ਹੋ,
1: ਹੈ
0: ਕੌਣ ਰੱਖੇਗਾ ਹਮੇ ਯਾਦ ਇਸ ਦੌਰੇ ਖੁਦ ਗਰਜ਼ੀ ਮੇ,
1: ਵਾਹ
0: ਹਾਲਾਤ ਐਸੇ ਹੈ ਲੋਕੋ ਕੋ ਖੁਦਾ ਯਾਦ ਨਹੀਂ,
1: ਖੁਦਾ ਯਾਦ ਨਹੀਂ ਉਹਨਾਂ ਦੀ, ਆਪਣੀ ਕਮਿਊਨਿਟੀ ਯਾਦ ਨਹੀਂ, ਖੁਦਾ ਤਾਂ ਫਿਰ ਦੂਰ,
0: ਉਹ ਵੀ ਤਾਂ ਵਹੀ ਕਹਿ ਰਿਹਾ ਨਾ ਕਿ
1: ਇਹ ਫਿਰ ਮੌਕਾ ਲਾਇਆ ਸੀ
0: ਜੀ, ਇਹ ਵੀ ਮੌਕਾ ਲਾਇਆ,
1: ਅੱਜ ਤੇ ਕੋਲੋਂ ਲੰਘ ਰਹੇ, ਅੱਲਾ ਖੈਰ ਕਰੇ, ਬਾਰ ਬਾਰ ਲੰਘਿਆ,
0: ਅੱਜ ਲੱਗਦਾ ਮੌਕਲ ਵੀ ਜਿਹੜਾ ਨਾ ਉਹ ਜਲਾਲ 'ਚ ਹੈ,
1: محسوس ہو گیا کہ آج آپ جلال میں تو ذرا نا وہ آمدیں ہو رہی ہیں آپ کی ارد گرد. چلو اچھی بات ہے, انہوں کو ریڈی رہا کرے, نیرے تیٹے رہا کرے, مزہ آیا آج. ڈاڈی شعر و شاعری کی.
0: بابا پھوکا صاحب آخر میں دعا کریں کہ اللہ تعالیٰ ہمارے حالات پہ جو ہے وہ رحم کرے, ہمیں جو ہے وہ سیدھے رستے پہ چلنے کی توفیق عطا فرمائے, کسی کا دل نہ دکھائیں, بچوں کو ان کی اچھی تربیت کریں, رزق حلال کمائیں,
1: آمین,
0: اور سیدھے رستے پہ اور اللہ توکل جو ہے وہ کام ہوتے رہیں.
1: مطلب اللہ توکل کے توڑے اللہ توکل,
0: ہم بھی اللہ توکل پہ چلتے
1: ہیں. ایکسپلین کر دوں,
0: آمین, پھوک مارو,
1: نہیں تو زلزلہ آ جانا جی,
0: پھوک مارو.
1: چلو اللہ خیر کرے, اللہ خیر کرے, اللہ تعالیٰ واقعی آمین آمین ساری دعائیں تو قبول کرے, تو توکل بھی ساڈا صحیح کرے, تو امید بھی ساری صحیح کرے. وہ جانے جانے مینوں بھی اکامت ہو گئی یار
0: جی.
1: کہتے ہیں کہ خوبصورت لوگوں کو دیکھنے سے عمر بڑھتی ہے. آپ پتہ نہیں کہ آپ لوگوں کے فون میں میری تصویر ہے کہ نہیں,
0: وہ ابھی دیکھ رہے ہیں نا آپ کو
1: لائیو دیکھ رہے ہیں نا, تو یہی کہہ رہے ہیں نا خوبصورت لوگوں کو دیکھنے سے عمر بڑھتی ہے, تو پلیز دیکھا کریں.
0: پھر ایتھے بیٹھے رہو, میں بھی ایتھے کھلوتا رہنا.
1: نہیں میں ہونا تو اللہ توکل کچھ کرنا دیا نا.
0: سامعین و ناظرین, یہ تھا ہمارا آج کا پروگرام بابے پھوکے دیاں پھوکاں, اور بابا پھوکا آپ کا شکریہ, آپ آئے
1: آپ رون
0: کے لگائیں
1: الحمدللہ.
0: اور سامعین و ناظرین, انشاءاللہ دو ہفتے بعد پھر آپ سے ملاقات ہوگی, بابے پھوکے دیاں پھوکاں لے کے حاضر ہوں گے
1: انشاءاللہ.
0: ہمیں جو ہے وہ تب تک کے لیے اجازت دیجئے. پاکستان زندہ باد, ڈنمارک پائندہ باد.
2: آپ اور ہم وطن ایک سنگ, نئے رنگ نئی امنگ. ہمارا ٹیلی فون نمبر ہے 3321-2984, ای میل ریڈیو سنائپلائے ہم